0: ဒီမနာအစီနူပီတရာမပန်ဂျောင်းနာမဆာလေခိဇဘမြွေတရာတရုတာပီကနေဟိုင်ဒီပဒမီအဝါဒစီလေဘာဂစီကီမိချမီယမ်ဒပီဘာအဝံဘသာကီမနာနီမနာစီအာတ်လစ်တရေချာအေဂျူကေးရှင်းစပော့စ်မက်ဒီဆင်ဆိုရှယ်ဝေါ့ခ်ဆိုင်ယန့်စ်အမစုံအင်ဂျင်နီယာရင်ပဘလစ်ဝဲလ်ဖီယာစ်ထရေဒင်းအင်ဒပ်စထရီဒတုံငန်တုံငန်မလမ်စင်ဒထွေဒိုကင်ဒကိုသဘက်တောဘဂီတမက်ပီဘနီဟောဇစ်ဆာနဘဂီပေါခိုင်ဒမ်ဂစ်ချန်ဒရဒဂီ
1: မင်္ဂါဆုဘ MNC Boys Under 14 One Day Trophy လစင်ငနီကွန်မင်္ဂါကွန်တုကီငါစီလာရန်ဂျမ်ပဘလစ်ဂရ ౌండ్ ဒဆာနကိဘမက်ချ်တာ KSDO ခင်္ဂဘုတ်နာ SSC ပရမ်ပတ်ပူဝီကက်နိပန်ဒခင်္ဂဘုတ်ပါ3ဆေရာပူပဘလစ်ဂရ ౌండ్ ဒဆာနကိဘမက်ချ်အမဒနာ KCC ကုံဘဘဇာနာ WYC ထဝလဝမ်ခင်ဘူရန်ချမ်ဘရန်ခိဟုံဒိုဒါအဒုကမိုဒယ်ဟဲဆက်ကန်ဒရီအမဆုံအိုရီယန်တယ်ကလေ့ဂရ ౌండ్ ဒဆာနကိဘမက်ချ်တနာဖော့စ်ကက်တီဂေါနာBKCC Bambon Kampubo wicket manga de thoiki Nongchup Kameng Youth Generation Club na sinba tahom de shuba Summer Sports Meet Football Tournament kinga sisana ki ba matching da Always Friend Impal na SKYDC Panjal Marishino da SKDC Kangla Tongbina Luangsangba Matai FC bu Panjal Marishino da Greenland Pochangbam na KYDC Kaikol bu Panjal Ahumshino da thoiki ਸਹੀ ਤਰ੍ਹਾਂ ਤਰੇਤ ਮਖਾ ਗੇ ਅਹਨ ਬਾ ਕੇ ਆਰ ਸੀ ਟ੍ਰੋਫੀ ਲਿਸਿੰਗ ਅਨਿ ਕੁੰਤਰ ਕਿੰਗ ਅਸੀ ਸਾਨੇ ਕੇ ਬਾ ਮੈਚ ਤਾ ਮੈਰਾ ਐਫ ਸੀ ਸੀ ਨਾ ਸੰਤੋਸ਼ ਐਫ ਏ ਬੂ ਪਾਂਜਲ ਅਨਿ ਮਦਾ ਜੇ ਜੇ ਐਫ ਐਨ ਨਾ ਦੀ ਸਕੋਰ ਬੂ ਪਾਂਜਲ ਮੰਗਾ ਹੁਮ ਦ ਥੋਇਕੀ ਸੁਨੀ
0: ਅਰੇ ਬਦ ਮਰੋਈ ਬਾ ਪਾਉ ਅਮੋਕ ਨੈਸ਼ਨਲ ਹਾਈਵੇ 2 ਦ ਪੰਦੁ ਨਾ ਲੈਰੀ ਬਾ ਗਾਰੀ ਸਿੰਗ ਅਤੁਬ ਮਤਮ ਦਾ ਇੰਫਾਲ ਤਮ ਨਾ ਪੋਰਕ ਨਾ ਬਾ ਤੋਂਗਾਨ ਤੋਂਗਾਨ ਬਾ ਡਰਾਈਵਰ ਯੂਨੀਅਨ ਅਮਸੁੰਗ ਐਸੋਸੀਏਸ਼ਨ ਨਾ ਸਰਕਾਰ ਗੀ ਪੁਨਿੰਗ ਸਿੰਗ ਸੇ ਲਗਲੇ ರಾಜ್ಯಸ್ಥ ಯೇನ್ ಗಾನು ನ ಚಿಂಗ್ ಬದ ನಾಬಲೈನ ರಾನಿಕೆತ್ ಸಂದುರಕ್ಲೆ ಹಬಗಿ ಸಿಂಗ್ನಬ ಲೈರೆ ಮಾಲಿಯಂಗಿ ಅತೈ ಮಫಮ್ ಸಿಂಗ್ ಪಾಂಗ್ಥೋಕ್ ನಬಗು ಮಣಿಪುರ ಗಸಿ ವರ್ಲ್ಡ್ ಹೈಪರ್ ಟೆನ್ಷನ್ ಡೇ ಗಿ ಥರಂ ಪಾಂಗ್ಥೋಕ್ ನಕಿ ಲೈಬಾಕ್ ಸಿನ್ ಬತುಂಗ್ ಬದ ಪಿಎಂ ಜನ್ ಮಾನಮಸುಂ ದಾಸ್ ಗುವಾಗಿ ಮಖಾದ ಜನ್ ಭಾಗಿದಾರಿ ಸಬ್ಸೆ ದೂರ್ ಸಬ್ಸೆ ಪಹಲೆ ಕ್ಯಾಂಪೇನ್ ಹಯೇಂಗ್ದಗಿ ಹೌರುಗನಿ ಮಸುಂ ರಾಷ್ಟ್ರಪತಿ ದ್ರೌಪದಿ ಮುರ್ಮು ನ ಲಿಸಿಂಗನಿ ಕುನ್ ತರುಕೆ ಪದ್ಮ ಅವಾರ್ಡ್ ಥಾಸಿ ಕುನ್ ಮಂಗಾದ ಎಂಥೋಕ್ ಲಗನಿ ಪೌಲೊಯ್ಜರೆ
2: Akaswani Chuchanpo Nitak Dak Sagili Minit Somli Langa Honggin Tokitonin Twilight Te Hunse Athado Kampawa Role of Youth in the Society Si Itupi Zanga Nem Na Ichungapan Haulim Na Hinangay Hideng
3: FM Megahertz Zalikhat Point Li All India Radio Chuchanpur Hichehi Lunglut Umlet Thanok Umta Thado Youth Program Ahi Tunila ahi nemne chong akuna role of youth in the society titupi mangcha a holim na inangai diu ahi tun anangai u hite nemne chong akunin role of youth in the society
4: tunya i topic diu chu hile role of youth in the society akiti nei ama sa in khangdong ahi lo le youth hilchina anane uti khangdong akiti tianga hile english achun time between childhood and other akiti nei khangdong akiti ale mihem kha chu ahung painting nau sena ko na hu khangto to a khangdong hin kho a hin man pan a hi hi chu koi man apel do thailo mizo sen aman khang kha chu a hin a hi khangdong akiti ting le physical plus mentally a fit a hi hin kho adia a hoi lai ta dei lai ta tina hin kho chu a hi chule khang hoi lai a hi lo le khangdong lai a hin imangap la jong akinei pon ahi thanop na ho jong atam in ahi chiki le dei le ngai jong atam jin ahi miem khat in bolding le to dia adai kha chu khangdon la ya bolgo ding ahi aji chu khangdon la ya bollo chu bollo ahi jing in chule khangdon la hi imazo sin aki hanin lungyal ho jong ahanin ahi chule khangdon a lo hlinglo chu te ning ting le a lo hling ji pon hizong ahi thai ji ta pon hi aji chu te ting le lunggel iza ke zo si la samjia hi tai khangdon lai hi na to hoi le apha hol na di azong golden chance kha chu ahi mi abang chu a khangdon ki chai ting le alol hen na nei om nan hin la mi zo si ahi ji pon som la a khat ham bo ahi ji e thilpha bol na ding le mi dang ki thopi na di azong khangdon tha ha lai hi apha pen ahi chule khangdon lai hi dam thaina jong aha di in ahi mihim hin khu a dam thaina hi